0: And we found that the measurements that we got for the microwave exposure was elevated compared to the group of children that were normal. The fetus is affected. The exposure to man-made electromagnetic fields has become the first factor that could be isolated ever in autism that could predict autism.
1: Radiation.
2: ਮੇਰੀ ਕੁੜੀ ਉਹਦੀ ਸਿਹਤ ਠੀਕ ਨਹੀਂ ਅੱਧੀ ਰਾਤ ਮਿਨੀ ਸਕਰਟ ਪਾ ਕੇ ਕਲੱਬਾਂ 'ਚ ਚੀਕਾਂ ਮਾਰ ਕੇ ਟੱਪਦੀ ਆ
3: ਕੋਈ ਨਾ ਵੀਰਾ ਅਸੀਂ ਡਿਜ਼ਾਇਰਡ ਇਫੈਕਟ ਨੂੰ ਸੱਦੂਗੇ
4: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਊਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮਰਾ ਕਿੱਥੇ ਆ
2: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕਰ ਚਿਪਸ ਚੱਬੀ ਜਾਂਦੀ ਆ
4: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ ਐਂਡ ਟੌਪ ਲਿਪ ਵੈਰੀ ਹੈਰੀ 2000 ਪਾਉਂਡ ਦਾਨ ਕਰ ਲਓ ਮੇਰੇ ਨਾਲ ਜੱਫੋ
5: ਪਾਵਰ ਆਫ ਰੇਡੀਏਸ਼ਨ ਕੰਪੈਲਸ ਯੂ Random guys off Soho Road compel you. Pervy uncles with x-ray glasses compel you. To leave this girl's forsaken body so she's free to dress sensibly and dance to proper music on
1: Radiation, the number one station for the Bagel Asian.
6: Hi, yeah, I just left the date and I don't know, am I asking for too much? Like, this guy was really cute. He was a musician. He was super

0: ਅਮਲੀਆਂ ਦਾ ਰਾਜ ਚੱਲੇ
1: ਐਕਚੁਅਲੀ ਇਟ ਮੇ ਐਜ਼ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ ਬਟ ਯੇ ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਡਾਨਾ ਦਿਸ ਡਾਇਲੌਗ ਚੈੱਕ ਇਟ ਆਊਟ
2: ਹੋਰਰ ਸਸਪੈਂਸ ਕਾ ਬਾਦਸ਼ਾਹ ਹਿਚਕੌਕ ਕਾ ਨਾਮ ਤੋ ਤੁਮ ਸੁਨਾ ਹੀ ਹੋਗੇ
3: ਹਾਂ ਸੁਨਾ
2: ਗੁੱਡ ਗੁੱਡ ਭਾਈ ਉਸਕਾ ਦੂਰ ਕਾ ਰਿਲੇਟਿਵ ਹੈ Hitchcock, you know? Hitchcock, Hitchcock.
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radios reaching out to different labels and everything, man. What the hell? And now it's different, isn't it? So yeah, this is... Yeah, man. Let's do it. One call away. Argent Delon. I'm pretty sure that is Jazzy B. Yeah, Jazzy B and Mercy's on this one, man. Let's go.
4: Radiation, the number one station for the Asian invasion.

0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: Okay, doctor.
1: Relax, relax yourself, totally relax yourself. मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Boy, okay. City Dreams, Nirvana Sandune, JB Singer. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be a thing about CEOs and their journeys and the rest of that, so I need to read the books that sit on the bookshelf. Yeah, let me just get these levels sort of correct the best that I can to have it better. On the way back from flying out to a certain country, I was hooked on this one song, which is a few years old. Dil Pretty Long, Jat De Jawani. Let's go. Radiation, the number one station for the Asian Invasion.
0: Radiation, the number one station for the Asian invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ, ਹੁਣ ਤਾਂ ਗੱਲ ਜੱਟ 'ਤੇ ਜਵਾਨੀ ਦੀ ਹੈ।

0: ਅਮਲੀਆਂ ਦਾ ਰਾਜ ਚੱਲੇ.
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ, ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ. ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ. ਬਟ ਯੇ, ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਡਾਨਾ ਦਿਸ ਡਾਇਲੌਗ, ਚੈੱਕ ਇਟ ਆਊਟ.
2: ਹੋਰਰ ਸਸਪੈਂਸ ਕਾ ਬਾਦਸ਼ਾਹ ਹਿਚਕੌਕ ਕਾ ਨਾਮ ਤੋ ਤੁਮ ਸੁਨਾ ਹੀ ਹੋਗੇ.
3: ਹਾਂ ਸੁਨਾ.
2: ਗੁੱਡ ਗੁੱਡ ਭਾਈ, ਉਸਕਾ ਦੂਰ ਕਾ ਰਿਲੇਟਿਵ ਹੈ ਹਿਚਕੌਕ, ਯੂ ਨੋ ਹਿਚਕੌਕ ਹਿਚਕੌਕ.
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radios reaching out to different labels and everything, man, what the hell? And now it's different, isn't it? So yeah, this is... Yeah, man, let's do it. One call away, Arjun Dillon. I'm pretty sure that is Jazzy B... But yeah, Jazzy B and Mercy's on this one, man. Let's go.
4: Radiation, the number one station for the Asian invasion.

0: Radiation, the number one station for the boggle, for the Asian. Boggle Asian.
1: I've given verdicts in over 200 cases, Joseph. I've never seen people so involved in a case before.
2: It's a religion which keeps them united, I say.
1: It also divides them. How else have we ruled over them for so long?
3: ਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾਂਦਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
4: ਚਾਰ ਪੈਗ ਢਿੱਡ ਵਿੱਚ ਡੁੱਲ ਚੁੱਕਿਆ
5: ਯਾਰ ਹੁਣੇ ਦੁਨੀਆਂ